ਲਿਖਣੇ ਚਾਓ, ਆਪੇ ਪਿਛਾਪੇ ਵਿਕਾਓ, ਨਾਨਕ ਹੁਕਮੀਆ ਬੋ ਜਾਓ। ਤੀਰਤਾ ਤਿਆ ਦਾ ਤਨ ਜੇ ਕੋ ਪਾਵੇ ਤਿਰਕੇ ਮਨ, ਸੁਣੀਏ ਮਨੀਏ ਮੱਕੀ ਤਬਾਓ, ਅੰਤਰਗਾ ਤਿਰ ਮਨਾਓ। ਸਗੁਨ ਤੇਰੇ ਮਿਨਾਏ ਕੋਏ, ਵਿੰਗੁੰ ਕੀਤੇ ਵਗਤ ਨਾ ਹੋਏ। ਸਵਾਸਾਦ ਪਨੀ ਬਰਮਾਓ, ਸਤ ਸੁਅੰ ਸਦਾ ਮੰਚਾਓ। ਕਵਨ ਸੁਵੇ ਲਵਤ ਕਵਨ, ਕਵਨ ਜਿਤ ਕਵਨ ਅਵਰ, ਕਵਨ ਸਿਰੁਤੀ ਮਾਓ ਕਵਨ ਜਿਤੋ ਆਕਾਰ। ਬਿਲ ਨਾ ਪਾਇਆ ਪੰਤ ਜੀ ਹੋਵੇ ਲੇਖ ਪੁਰਾਨ, ਬਗਨ ਨਾ ਪਾਇਓ ਕਾ ਦਿਆ ਜਨ ਲੇਖਨ ਲੇਖ ਪੁਰਾਨ। ਤਿਥੇ ਵਰ ਨ ਜੋਗੀ ਜਾਣੇ ਰੂਪ ਮਾਓ ਨਾ ਕੋਏ, ਜਾ ਕਰਤਾ ਸਿੱਧੀ ਕੋ ਸਾਜੇ ਆਪੇ ਚਾਨ ਸੋਏ। ਕਿਵ ਕਰਾ ਕਾ ਕਿਵ ਸਲਾਈ, ਕਿਵ ਵਰਨੀ ਕਿਵ ਜਾਣਾ, ਨਾਨਕਾ ਕੋ ਸਾਖਵਾ ਕੇ ਇਕ ਲਿਖ ਸਿਆਣਾ। ਬਾਦਾ ਸਾਈ ਬਾਦੀ ਨਾਈ ਕੀਤਾ ਜਾਗਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਆਕੇ ਜਨ ਸੋਏ। ਪਤਾਲਾ ਪਤਾਲਾ ਗਸ ਗਸ ਔਰ ਕੋਰਕ ਬਲ ਤਕੇ, ਇਹ ਕਹਾਣ ਕੇ ਬਾਤ ਸਹੇ ਸਤਾਰ ਕਹਾਂ ਕਤੇ ਵਾ ਸੁੰਘਾ ਇੱਕ ਦਾਤ। ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਬਿਨਾਸ, ਨਾਨਕ ਬਾਦਾ ਆਖੀਏ ਆਪੇ ਜਾਣੇ ਆਪ। ਸਲਾਈ ਸਲਾਈ ਤਿਸ ਸਿਰ ਨਾ ਪਾਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਤ ਦੀ ਅੰਦਰ ਰੱਖੇ। ਖਾਸ ਜੀ ਬੋਲੋ ਜੀ ਸਤਨਾਮ ਪਿਆਰੀਆਂ ਛਾਹਸਰੀਆ ਛਾਲਿਆ ਮੁਕਤਿਆ ਹੱਤਿਆ ਚਾਪਿਆ ਤਪਿਆ ਜਿਨਾ ਨਾਮ ਜਾਪਿਆ ਵੰਧ ਚੱਕਿਆ ਦੇਖ ਲਾਹੀ ਤੇ ਫਾਹੀ ਦੇਖੇ ਅੰਤ ਕੀਤਾ ਥਿਨਾ ਪਿਆਰਿਆ ਸਚਿਆਰੀ ਕਮਾਏ ਤਤੀ ਅੰਦਰ ਰੱਖੇ। ਖਾਸ ਜੀ ਬੋਲੋ ਜੀ ਸਤਨਾਮ ਜਿੰਨਾ ਸਿੰਘਾਂ ਸਿੰਘਿਆਂ ਨੇ ਧਰਮ ਹੇਤ ਸਿਸਥਿਤ ਹੈ ਬੰਦ ਬੰਦ ਕਥਾਈ ਖੋਪਰੇ ਲਹਾਇਆ ਚਰਾਕਿਆ ਥੇ ਛਰੇ ਆਰੀਆ ਨਾਲ ਚਰਾਹੀ ਕੇ ਗੁਰੂਆਰੀਆ ਦੀ ਸੇਵਾ ਲੈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਖੇਸਾ ਸਵਾਸਾ ਨਾ ਨਿਭਾਏ ਜਿਨ੍ਹਾਂ ਦੀ ਕਮਾਈ ਤਦੀ ਅੰਦਰ ਕੇ। ਖਾਸ ਜੀ ਬੋਲੋ ਜੀ ਸਤਨਾਮ ਸਾਰੀਆਂ ਤਖਤ ਸਰਬਤ ਗੁਰੂਆਰੀਆ ਦਾਤੀ ਅੰਦਰ ਕੇ। ਖਾਸ ਜੀ ਬੋਲੋ ਜੀ ਸਤਨਾਮ ਸਰਬਤ ਖਾਲਸ ਜੀ ਖੇਰ ਦਸ ਹੈ ਜੀ ਸਰਬਤ ਖਾਲਸ ਜੀ ਖੋ ਵਾਹਿਗੁਰੂ ਛਿਤ ਆਵੇ ਛਿਤ ਅਵਨ ਖਾ ਸਰਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰਿਆ ਤੇਗ ਫੇਕ ਫਤਿਹ ਬਿਰਧ ਕੀ ਭੇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਖੀ ਦਾਨ ਖੇਸ ਦਾਨ ਰਹਿਤ ਦਾਨ ਬੇਬੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਛੌਂਕਿਆ ਜੁੰਦੇ ਬੁੰਗੇ ਜੁਗ ਜੁਗ ਤਾਪ ਧਰਮ ਖਾਜੇ ਖਰ ਖਾਸ ਜੀ ਬੋਲੋ ਜੀ ਸਤਨਾਮ ਸਿੱਕਾ ਦਮਾ ਨੀ ਵਾ ਮਾ ਤੁਛੀ ਮਤ ਪਤ ਦਰ ਰਾਖਾ ਆਪ ਵਾਹਿਗੁਰੂ ਹੈ ਖਾ ਫੁਰਕ ਆਪਣੇ ਪੰਤਰੇ ਸਦਾ ਸਹਾਈ ਦਰ ਤਰ ਜੀਓ ਸ੍ਰੀ ਨਾਨਕਾਨਾ ਸਾਹਿਬ ਦੇ ਹੋਰ ਗੁਰਦੁਆਰੇ ਗੁਰ ਧੰਮਾ ਦੇ ਜਿਨ੍ਹਾਂ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਜਿਹੜਾ ਦੇ ਸੇਵ ਸੰਭਾਲਦਾਰਾਂ ਖਾਸ ਜੀ ਨੂੰ ਬਖਸ਼ੋ ਹੇ ਨੇ ਮਾਰੇ ਰਮਾਨ ਤਾਨੇ ਰਾਨੇ ਉਹ ਤਿਨੇ ਉਹ ਸੱਚੇ ਪਿਤਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਿਲਾਵਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੀ ਸਟੈਂਡ ਇਨ ਯੋਰ ਗ੍ਰੇਸ ਇਨ ਯੋਰ ਲਵ ਇਨ ਯੋਰ ਪਰਫੈਕਸ਼ਨ ਦਿਸ ਮੋਰਨਿੰਗ All of us gathered at your lotus feet in humble gratitude for the many, many blessings that you have showered upon us through this beautiful path, through this beautiful Dharma, through this way of life, through these beautiful teachings of the Siddhi Singh Sabji. We humbly thank you for all of this and more. May we be blessed to live every moment of our lives in gratitude, in service to you and to your humanity. By your perfect grace and by your will. Thank you, Wahiguru. What an auspicious day it is today, the beloved 22nd Barsi of our beloved teacher and guide, the Siddhi Singh Sabji, and the ordination of two beautiful souls. May they be blessed unto eternity to serve you and to serve this Dharma and to serve the Sadsangit. And may all of us remember these vows and live by them and cherish them and hold them dear. And may they help to deliver us unto your lotus feet always, by your grace, Wahiguru. Blessings on all the prayers of the Sadsangat this morning. So is it birthday of Satkatarkar? It says Simrankar. I don't know which one. Satkatar, it's not you, I know. But Satkatar, may she ever be blessed with a beautiful day. And all the Charikala that is yours, Wahiguru, that is ours. And all the prayers of the Sadsangat, all those names placed on these, on this Ardashit, all those we carry in our hearts, we humbly and gratefully place the prayers of the Sadsangat ever at your lotus feet and trust always in your perfect will and guidance to lead us where we may go and to learn what we need to learn by your grace. Wahiguru, blessings on this Guru's Prasad prepared in your holy name this morning. Bless the hands that prepared it. Bless us to ever receive it as your sweet gift. Bless the steel that passes through it. May the steel always remind us that we are Khalsa and that we live as Khalsa, we serve as Khalsa, may we die as Khalsa, may this vibration be always ours, Wahiguru, by your grace. Prayers for all of our enterprises, for all of our beautiful things that have been created in your name. We pray always for this beautiful Gurdwara and this Hacienda de Guru Ram Das, that it may forever be your sanctuary where all may come and receive your nourishment. We pray for Midi Pidi Academy, that it may always have everything that it needs to serve
our generations unto infinity by your grace. Waheguru, all our centers, we pray for our Khalsa Council coming up, that it may be one of upliftment and service unto you and unity for all of us by your grace. Waheguru, bless us to hear your Hukam Nama this morning. May its vibration ever guide us and lead us and live in our hearts forever. Akaravada gata bolchukumav karini sadabade karajus karinji se piare milajina milia teranam chityave nanakanam sharvikala tere mani sarvatabala. Why did you call us? Why did you keep a day?